0: ਪਸੀਂ ਬੁੱਤ ਰਹਿਣੇ ਨਾਲ
1: ਰਾਤ ਲੈਣੋ ਲੈਣੋ ਜੜੇ ਸੋ ਇਹ ਮਗਾਈ ਬਾਤਾਂਗੇ ਹਲਣੀ ਹਲਣੀ ਕੋਨੂ ਹੈ ਗਈ
0: ਹਲਣੀ ਕੋਨ ਖੋਡਾ ਆਏਗਾ
1: ਹਾਂ
0: ਨਹੀਂ ਕਹੀ ਹਲਣੀ ਕਰੇ ਮੈਂ ਹਲੀ ਭਾਵੇ ਨਹੀਂ
1: ਹਾਂ
0: ਹਾਂ ਪਿੱਲਾ ਪਾਲਿਆ ਜਣਾ
1: ਬਿਨਾ ਪਾਲਿਆ ਭਾਵੇ ਜਣਾ ਸਿੱਧੀ ਹਲਣੀ ਹੋ ਜਾਵੇ ਸੋ ਬਾਤ ਹੋ ਰਹੇ ਤਾਂ ਬੜੀਆ ਹੈ
0: ਹਲਣੀ ਵਾਲੀ ਚਾਦੀ ਰਹੇ
1: ਕਈ ਬੂੰਦ ਬੂੰਦ ਪਾਵੇ ਵੀ ਮੇ ਹਲਣੀ ਹੋ ਜਾਵੇ ਕਈ ਫੁਹਾਰੋਂ ਪਾਵੇ ਵੀ ਮੇ ਹਲਣੀ ਹੋ ਜਾਵੇ ਤੋ ਥਾਂ ਵਿੱਚ ਫੁਹਾਰੋਂ ਔਰ ਪਾਓ ਕੋਨੇ
0: ਫੁਹਾਰੋਂ ਆ ਜਮੀ ਮਾਟੀ ਆਏਗੀ ਨਾ
1: ਮਾਟੀ ਕੀ ਜਮੀ ਆਏਗੀ
0: ਮਾਟੀ ਫੁਹਾਰੋਂ ਕੋਲ ਕੰਮ ਦੇ ਕੋਨੇ ਖੇਤ ਬੰਦ ਕਰਨਾ
1: ਉਪਰੋਂ ਪੜੇ ਜਕੋ ਐ ਲਾਗ ਲਾਗ ਕਰ ਖੇਤ ਬੰਦ ਕਰਨਾ ਹੈ ਹਾਂ ਸਹੀ ਬਾਤ ਹੈ ਕਤੀ ਪੈਦਾਵਾਰ ਹੋ ਜਾਵੇ ਥਾਂਗੇ ਇੱਕ ਬੀਗਾ ਮੇ ਕਪਾਸ ਕੀ
0: ਕਪਾਸ ਆਪ ਕਮ ਹੋਣ ਲੋਗੀ 5-4 ਸਾਲ ਹੋਈ ਕਪਾਸ ਹੋਈ ਕੋਨੇ
1: ਕਾਹੀ ਕਾਰਨ ਹੋਊਗਾ ਕਮਾਉਣ ਕੋ ਕਾਹੀ ਬਾਤ ਹੈ
0: ਬਿਲਕੁਲ ਹੀ ਗਾਂਟਾ ਬੀਜ ਨਕਲੀ ਆਉਂ ਲੋਗਾ
1: ਅੱਛਾ ਬੀਜ ਕੇ ਕਾਰਨ ਹੀ ਹੈ
0: ਹਾਂ ਜ਼ਿਆਦਾ ਬੀਜ ਦਾ
1: ਕਿ ਕੀ ਲਗਾਤਾਰ ਬਾਂਧਨ ਗਣਾ ਸਾਲ ਹੋਗਾ ਜਕੋ
0: ਨਾ ਬਾਣਾ ਕਿ ਫਰ ਕੋਨ ਪੜਿਆ ਨੂੰ ਖੇਤ ਕਣੇ ਹੀ ਬਾਵਾ ਕਣੇ ਬੀਮ ਬਾ
1: ਹਾਂ ਯਾਨੀ ਬਦਲ ਬਦਲ ਰਬੋ
0: ਬਦਲਾ ਥਾ ਮਣ ਹਾਂ ਕਪਾਸ ਹੋਗਾ ਕਮ
1: ਯਾਰ ਦੇਖੋ ਕਮ ਹੋ ਜਣ ਤਾਂ ਆਪਾਂ ਥੋੜੋ ਪੋਸ਼ਕ ਤੱਤਵਾਂ ਦੀ ਕਮੀ ਹੋ ਜਾਵੇ ਜਣ ਆਪਾਂ ਨੂੰ ਖਾਦ ਵਾਦ ਵੀ ਨਾਕਣੋ ਹੀ ਪੜੇ ਤੂੰ ਕੀ ਨਾ ਕਿਉਂ ਕੋਨੀ ਕਿ
0: ਹਾਂ
1: ਖਾਦ ਆਦ ਨਾ ਕਿਉਂ
0: ਹਾਂ ਖਾਦ ਤੋਂ ਨਾ ਕਾਈ
1: ਕਿਸ਼ੋ ਨਾ ਕਿਉਂ
0: ਕੋਈ ਪੋਟਲ ਗੋਬਰ ਖਾਦ
1: ਗੋਬਰ ਖਾਦ ਹੀ ਨਾ ਕਿਉਂ ਕਾਈ ਰੋਜ ਹਰ ਸਾਲ ਹੀ ਨਾਕਣੋ ਪੜੇ 2-3 ਸਾਲ ਉਹ ਇੱਕਰ ਗੋਬਰ ਖਾਦ ਨਾ ਕਿਆ ਬਾਅਦ ਮੈਂ ਕਿਤੇ ਸਾਲ ਕਾਰ ਕਰੇ
0: ਆ ਦੇ ਦੋਸਤ 2 ਸਾਲ ਕਾਰ ਕਰੇ
1: 2 ਸਾਲ ਕਾਰ ਕਰਦੇ ਹਾਂ ਤਰੋ ਹੈ ਕੋਈ ਕੋਈ ਮੁਰਗੀ ਖਾਦ ਵੀ ਨਾ ਕਿਆ ਕਰੇ ਮੁਰਗੀ ਬੀਂਟ ਕੋ ਖਾਦ ਬੋ ਕਤੋ ਕਾਰ ਕਰੇ
0: ਉਹ ਤੋ 6 ਮਹੀਨਾ ਇੱਕ ਫਸਲ ਕਾਰ ਕਰੇ ਉਹ
1: ਇੱਕ ਫਸਲ ਕਾਰ ਕਰੇ ਕਮ ਕਾਰ ਕਰੇ ਹੈ
0: ਹਾਂ ਇੱਕ ਫਸਲ
1: ਤੋ ਬੋ ਮਹਿੰਗਾ ਆਵੇ ਇੱਕ ਸਸਤਾ ਆਵੇ
0: ਮਹਿੰਗਾ ਹੀ ਆਵੇ
1: ਮਹਿੰਗਾ ਆਵੇ ਔਰ ਕਾਰ ਹੀ ਕਮ ਕਰੇ
0: ਕਾਰ ਬਿਲਕੁਲ ਕਮ ਕਰੇ
1: ਬਣ ਕੇ ਕੋਈ ਕਿਸਾਨ ਕਹਿ ਰਿਹਾ ਵੋ ਹੈ ਜੋ ਕਾਰ ਕਰੇ ਨਾ ਇੱਕ ਫਸਲ ਮੈਂ ਬਹੁਤ ਤੇਜ਼ੀਓ ਕਾਰ ਕਰੇ
0: ਨਹੀਂ ਘਣਾ ਤੇਜ਼ੀ ਵਾਲੇ ਆਪੇ ਤੋ
1: किसान भाया ने फसल फायदा पावे ਔਰ ਛੋਕੀ ਖੇਤੀ ਕਰੇ ਕਮ ਖੇਤੀ ਕਰੇ ਤੋ ਵੀ ਛੋਕੀ ਖੇਤੀ ਕਰੇ ਤੋ ਬੜੀਆ ਪੈਦਾਵਾਰ ਲੈ ਸਕੇ ਯਾਨ ਕੀ ਕੋਈ ਸੀਖ ਦੇਣੀ ਚਾਹੋ ਤੋ
0: ਆ ਬਾਤ ਤੋ ਇਸ ਜੇਲਾ ਕਪਾਸ ਹੈ ਕਮ ਭਾਵੇ
1: ਹਾਂ
0: ਕਾਟਪੂਸ ਨਾ ਕੇ ਹਾਂ ਅੰਜਾ ਨਹੀਂ ਦੇਖ ਰਹੇ ਕਰੇ ਇਨਾਂ ਪੜੀ ਟੇਮ ਟੇਮ ਕਰੇ
1: ਬਿਲਕੁਲ ਖੇਤੀ ਅਗਰ ਕਿਸਾਨ ਨੇ ਕਰਨੀ ਹੈ ਤੋ ਵੀ ਕੀ ਦੇਖ ਰੇਖ ਟੇਮ ਟੇਮ ਕਰੇ ਵੀ ਮੈਂ ਕੋਈ ਹੈ ਜੋ ਦੋ ਰਾਏ ਕੋ ਨਹੀਂ ਚੁਕਾ ਆਪਾਂ ਨੂੰ ਬੜੀਆ ਪੈਦਾਵਾਰ ਵੀ ਆਪਾਂ ਨੂੰ ਮਿਲੇਲਾ ਕੋਮਾ ਭਾਈ ਅਤੀ ਬੜੀਆ ਬੜੀਆ ਬਾਤਾਂ ਬਤੇ ਇੰਡੇ ਵਾਸਤੇ ਆਪ ਘਣੋ ਘਣੋ ਧੰਨਵਾਦ ਸਰ ਹਰ